0: ਟ੍ਰੈਫਿਕ ਵਾਲਾ ਚਾਰ ਆਦਮੀ ਹੈ ਨਾ
1: ਕੋਈ ਪ੍ਰੋਬਲਮ ਨਹੀਂ ਹੋ ਗਈ ਅਸੀਂ ਗਏ ਥੇ ਹਾਂ
0: ਚਾਰ ਆਦਮੀ ਦਾ ਟ੍ਰੈਫਿਕ ਵਾਲਾ ਖੜਿਆ